ਸੁਣਨ ਲੱਗਾ ਉਹਨਾਂ ਯਾਰ ਵਿਨੋਦ ਸਲਾਮ ਫਿਕਰ ਦੇਣਾ ਲਈਆਂ ਮੁੱਲਾ ਚਿਕਨ ਫਿਕਰ ਦੀ ਰੋਲ ਫਟ ਕਰ ਲਓ ਉਹਨਾਂ ਚ ਸਨੈਕਸ ਫਟ ਕਰ ਲਓ ਪਰ ਉਹਨਾਂ ਚ ਦਿਨ ਮੈਂ ਰਾਫ ਫਟ ਕਰ ਲਓ ਉਹਨਾਂ ਚ ਦਿਨ ਨਾਉ ਫਟ ਕਰ ਲਓ ਉਹਨਾਂ ਚ ਮੁੱਲਾ ਚਿਕਨ ਦੀ ਗੱਪ ਪਾਣਾ ਮੁੱਲਾ ਚਿਕਨ ਉਹਨਾਂ ਚ ਦਿਨ ਨਾਉ ਕੀ ਗੱਪ ਪਾ ਦਿਨ ਕਸਰ ਦੀ ਗੱਪ ਪਾ ਦੀ ਗਵਾਰ ਦੀ ਗੱਪ ਪਾ ਦਿਨ ਰੱਜਾ ਦੀ ਗੱਪ ਪਾ ਦਿਨ ਮੈਂ ਉਹਨਾਂ ਚ ਵਿਚਾਰ ਇਹਦਾ ਉਹਨਾਂ ਚ ਹਿੰਦਾ ਉਹਨਾਂ ਚ ਵਿਚਾਰ ਉਹਨਾਂ ਚ ਸਾਹਮਣਾ ਸੁਣੇ ਸੀ ਉਹਨਾਂ ਚ ਵਿਚਾਰ ਰਜ਼ਾ ਲਾਸੀ ਸ਼ਹਿਰ ਖਾਸ ਮਾਸ ਰੇਮ ਬਜੇ ਮਾਂਜੀ ਵਰਿੰਦਰ ਵਾਇਵਚ ਆਗਾ ਸ਼ਵਾਬੁਸ਼ ਮਾਈ ਸਰਰਾ ਦੇਖੋ